ਨਸੀਬ ਉਹਨਾਂ ਕੁੱਤਿਆਂ ਦੇ ਜਿਹੜੇ ਦਰ ਦਿਲਬਰ ਤੇ ਪਲੀ ਦੇ ਰਾਤ ਸਮੂਰੀ ਪਹਿਰੇ ਦੇਂਦੇ ਤੇ ਹਜ਼ਾਰ ਛੁੜੇ ਦੇ ਹਲਦੇ ਹਰ ਵੇਲੇ ਦੇਖਣ ਮੇਰੇ ਯਾਰ ਦੀ ਸੂਰਤ ਬਰ ਬੈਠੇ ਗੁਲਾਮ ਵਸਲ ਦੇ ਸੋਨਾ ਫਕੀਰ ਅਸਾਂ ਬਦਕਿਸਮਤ ਥੋਸੇ ਜੋ ਇੱਥੇ ਜੁਦਾਈ ਵਿੱਚ ਪਏ ਜਲਦੇ ਉਹ ਕਰੀ ਕਰਮ ਤੂੰ ਪਾਰ ਲਗਾ ਦੇਵੀ ਨਾ ਵੇਖੀ ਮੇਰੀਆਂ ਬਦੀਆਂ ਨੂੰ ਮੇਰੇ ਇਤਨੇ ਗੁਨਾਹੀ ਹਿੰਨੀ ਆਕਾ ਮੇਰੇ ਇਤਨੇ ਗੁਨਾਹੀ ਹਿੰਨੀ ਆਕਾ ਮੇਰੇ ਸਰ ਦੇ ਇਤਨੇ ਬਾਲ ਨਹੀਂ ਮੈਂ ਤੜਪਾਂ ਦੂਰ ਮਦੀਨੇ ਸੇ ਇੱਥੇ ਬਚਣ ਦਾ ਕੋਈ ਹਾਲ ਨਹੀਂ ਮੇਰੀ ਮੁਸ਼ਕਿਲ ਨੂੰ ਹੱਲ ਕਰੀਆਂ ਕਾ ਤੇਰੇ ਵਾਸਤੇ ਕੋਈ ਮਹਾਲ ਨਹੀਂ ਮੈਂ ਤੜਪਾਂ ਦੂਰ ਮਦੀਨੇ ਸੇ ਇੱਥੇ ਬਚਣ ਦਾ ਕੋਈ ਹਾਲ ਨਹੀਂ ਉਹ ਮੇਰਾ ਰੰਗ ਵੀ ਨਹੀਂ ਮੇਰਾ ਰੂਪ ਵੀ ਨਹੀਂ ਕਿਸ ਗੱਲ ਦੀਆਂ ਸੋ

ਮਿਲਦਾ ਜੰਗਲ ਫਰੀਆਂ ਤੇ ਰੱਬ ਮਿਲਦਾ ਗਾਇਆਂ ਵੱਛੀਆਂ ਨੂੰ ਬੁਲਿਆ ਰੱਬ ਨਾ ਨੂੰ ਮਿਲਦਾ ਜਿਹੜੇ ਦਿਲੀਆਂ

0: ਦੀਨੇ ਸੇ ਇੱਥੇ ਬਚਣ ਦਾ ਕੋਈ ਹਾਲ ਨਹੀਂ
1: पहजो शहर पहजो घर सकरंट आई सकरंट जो आवाज
2: GFM 90.8

ਐਂਬੂਲੈਂਸ ਤੇ ਵੀ ਫਾਇਰਿੰਗ ਵਜਾ ਰਜ਼ਾਕਾਰ ਸ਼ਹੀਦ ਤੇ ਜ਼ਖਮੀ ਸਿਕਿਉਰਿਟੀ ਫੋਰਸਿਸ ਇਲਾਕੇ ਮੇ ਪਹੁੰਚੀ ਸਰਚ ਆਪਰੇਸ਼ਨ ਸ਼ੁਰੂ ਕਰੇ ਛੱਡਿਓ ਸਦਰ ਆਸਿਫ ਅਲੀ ਜ਼ਰਦਾਰੀ ਵਜ਼ੀਰ ਆਜ਼ਮ ਸ਼ਹਿਬਾਜ਼ ਸ਼ਰੀਫ ਗਰੂ ਵਜ਼ੀਰ ਮੌਸਮ ਨਕਵੀ ਐਂ ਬਿਨ ਪਾਰਾ ਚੈੱਕ ਪੋਸਟ ਤੇ ਹਮਲੇ ਦੀ ਮਜ਼ਾਮਤ ਇਨਸਾਨੀ ਜਾਨਾਂ ਦੇ ਨੁਕਸਾਨ ਤੇ ਦੁੱਖ ਜੋ ਇਜ਼ਹਾਰ ਦਹਿਸ਼ਤਗਰਦਾਂ ਖਿਲਾਫ਼ ਕਾਰਵਾਈ ਜਾਰੀ ਰੱਖਣ ਦੇ ਬਾਰੇ ਅਜ਼ਮ ਜੋਹਰ ਜਾ अमरीका का बाजाबा तुरंत जवाब जो इंतजार ईरानी परदे वजीर अब्बास राखी है तो अमरीकी सदर जो शुरुआती रद्दमल डिठो है पर टियाकड़ी कंदड़ जरिए जवाब न मिलो है। ईरान टियाकड़ी कंदड़ तरफा हतमी मौकफ जान जो मुंतजर है इन ही बुनियाद से असं फैसलो कंदी। ट्रंप पारा अमरीका में मिडटर्म चूंडन का बीहर हमलों को इशारो किया। अमरीकी सदर डोनाल्ड ट्रंप जंगबंदी बाबत ईरानी तजवीजों रद्द कर तस्दीक कदे ट्रंप है तो ईरान जंग हारा रो है आपने समाजी वेबसाइट से जारी कई गई है।

ਰੱਖੀ ਇਥਾਂ ਚੋਗ ਚੁਗਣ ਥੀਆ ਕੈਦ ਪਰੋ ਕੇ ਸਾਵਣ ਦਾ ਉਹ ਬਿਸਮਿਲ ਸ਼ਾਹ ਜਿੰਦ ਨਿਕਲਵੇ ਸਹੀ ਕਿਹੜਾ ਫਾਇਦਾ

ਰੱਖੀ ਇਥਾਂ ਚੋਗ ਚੁਗਣ ਥੀਆ ਕੈਦ ਪਰੋ ਕੇ ਸਾਵਣ ਦਾ ਉਹ ਬਿਸਮਿਲ ਸ਼ਾਹ ਜਿੰਦ ਨਿਕਲ ਰੇ ਸਹੀ ਕਿਹੜਾ ਫਾਇਦਾ।

ਪਰ ਮਾਂ ਤਾਂ ਕੇ ਚੰਨਾ ਬਾਬਾ ਡੀ ਸਕਿਨ ਬਿਊਟੀ ਕਰੀਮ ਵਰਤੀ ਅੱਛਾ ਡੀ ਸਕਿਨ ਜੋ ਫੇਸ ਵਾਸ਼ ਵੀ ਵਰਤੀ ਅੱਛਾ ਅੱਛਾ ਫਹੀਮ ਕਹਿੰਦੇ ਵਰੀ ਵੀ ਸਾਗੀ ਕਾਰ ਸਮਾਏ ਤੋਂ ਅਦਾ ਸਿੰਧੀ ਮੈਂ ਹਿੱਕੋ ਹਿੱਕ ਅੰਗ ਕਰੇ ਬੁਧਾਏ ਮਾਂ ਬੈਰਾੜੀ ਜੋ ਅਣਪੜਿਅਲ ਮਾਣੂ ਆਇਆ ਸਫ਼ਾ ਸਾਦੋ ਨਜ਼ਰ ਨਾ ਤੋ ਅਚੇ ਛਾ ਨਜ਼ਰ ਅਨਾ ਤੋ ਕੋਈ ਨਾ ਬਿਹੋ ਬਿਹੋ ਬ੍ਰੇਕ ਆਪ ਮੋਟੀ ਚਾਹੁੰਦੀ ਪੋਦਾਂਗੇ ਹਿੱਕ ਹਿੱਕ ਕਰੇ ਮਾਂ ਨੰਬਰ ਬੁਧਾਇਆਂਦੇ ਠੀਕ ਆ ਤਾਂ ਨੋਟ ਕਰੇ ਵਠ ਜੋ ਅਈ ਪੋ ਤਾਂ ਡੀ ਸਕਿਨ ਜੋ ਫੇਸ ਵਾਸ਼ ਐਂਡ ਡੀ ਸਕਿਨ ਜੀ ਬਿਊਟੀ ਕਰੀਮ ਅਵੇਲੇਬਲ ਕਰਾਏ ਜੋ ਠੀਕ ਆ ਸੋ ਹਾਣੀ ਤਾਂ ਇੱਥੇ ਵੇਹੋ ਮਾਂ ਇੱਥੇ ਸ਼ਾਰਟ ਕਮਰਸ਼ਲ ਬ੍ਰੇਕ ਵਠਾਂ ਥੀ ਪੋ ਜਲਦੀ ਮੋਟੀ ਚਾਹੁੰਦੀ ਤਾਂ ਕਾਰੀ ਨਵਨ ਜੋ ਇੱਥੇ ਬੈਠਾ ਹੋ ਜੋ ਉਹ ਹੀ ਮਨੀ ਉਹ ਹੀ ਮੋਟੋ ਹੁੰਦਾ ਸੋ ਸਟੇ ਟਿਊਨ ਸਟੇ ਕਨੈਕਟਡ ਐਂਡ ਕੀਪ ਲਿਸਨਿੰਗ ਵਾਈਟ ਇਸ਼ ਐਂਡ ਡੀ ਸਕਿਨ ਬਿਊਟੀ ਸ਼ੋ ਇਸ ਸਪਾਂਸਰਡ ਬਾਈ ਡੀ ਸਕਿਨ ਬਿਊਟੀ ਪ੍ਰੋਡਕਟਸ ਲਗਾਈਏ ਔਰ ਖੂਬਸੂਰਤ